ਸ਼ਤੋਂ ਆਵਾਸ ਨਸ਼ਟ ਹੋਨੇ ਔਰ ਤਾਪਮਾਨ ਸਹਿਨਕਰ ਪਾਣੀ ਕੇ ਕਾਰਨ ਕਈ ਪ੍ਰਜਾਤੀਓ ਕੇ ਵਿਲੁਪਤ ਹੋਨੇ ਕਾ ਖਤਰਾ ਹਮਾਰੇ ਚਾਰੋ ਔਰ ਮੰਡ ਰਹਾ ਹੈ। ਤਾਪਮਾਨ ਬੜਨੇ ਸੇ ਮਲੇਰੀਆ ਡੇਂਗੂ ਜੈਸੀ ਵੈਕਟਰ ਜਨਿਤ ਬਿਮਾਰੀਓ ਕੇ ਸਵਸਨ ਸੰਬੰਧੀ ਸਮੱਸਿਆਓ ਕਾ ਪ੍ਰਸਾਰ ਤੇਜ਼ੀ ਸੇ ਹੋ ਰਹਾ ਹੈ। ਮਹਾਸਾਗਰੋਂ ਦੁਆਰਾ ਅਤਿਅਧਿਕ ਕਾਰਬਨ ਅਵਸ਼ੋਸ਼ਿਤ ਕਰਨੇ ਸੇ ਉਨਕਾ ਅਮਲੀਕਰਨ ਬੜ ਰਹਾ ਹੈ, ਜਿਸਸੇ ਸਮੁੰਦਰ ਜੀਵ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਰਹੇ ਹੈ ਔਰ ਵੋ ਮਰਨੇ ਕੇ ਕਗਾਰ ਪਰ ਹੈ, ਉਨਕੀ ਪ੍ਰਜਾਤੀ ਖਤਮ ਹੋਣੇ ਕੇ ਕਗਾਰ ਪਰ ਹੈ।

ਕੀ ਪੋਸ਼ਣ ਤੱਤ ਹੈ, ਕੁਣ ਸਾ ਕਮ ਹੈ, ਕੁਣ ਸਾ ਜ਼ਿਆਦਾ ਹੈ, ਬੀਜ ਹਿਸਾਬ ਆਪਾਂ ਇਕਦਮ ਉਚਿਤ ਰੂਪ ਕ੍ਰਿਸ਼ੀ ਵਿਗਿਆਨੀ ਕੋ ਬਾਤ ਕਰਕੇ ਸਲਾਹ ਲੈ ਕੇ ਔਰ ਫਿਰ ਹੀ ਬਾਂ ਕੋ ਪ੍ਰਯੋਗ ਕਰਾਂ, ਕਮ ਬੱਤੀ ਨਾ ਕਰਾਂ। ਦੂਸਰੀ ਬਾਤ ਜੇ ਆਪਾਂ ਗੁਹਾਰ ਕੀ ਕਰਾਂ ਤੋ ਮਾਟੀ ਕੀ ਜਾਂਚ ਵੀ ਕਰਵਾ ਲਈ, ਬੀ ਹਿਸਾਬ ਆਪਾਂ ਖਾਦ ਵੀ ਦੇ ਦੀ,